0: tamo khoina uza bada mi khara sai da lep tuna lai bo je thik da jang se laga tamo hang asi ne
1: mingam ta haipio
2: nana khoirak pam
1: lai pham di
2: thanga
1: thanga thanga kri lekai
2: thanga oinam lekai
1: nuti gi dum asi gi festival se dum lakpi bra
2: nungti gi di lakse de ngasi na han bane program ma gi jum yeng ba lakse lan pi ba
1: songi mingam ta haipio
3: agi ming oinam arjun singh sanapur kabulam jaw road hari ba mafam si de gi ngasi pangthoi ba siumbar ethai ta ga mari le na ba festival asi gi program ma gi koi saru ya ba lakse bani sathare le festival se koi dum nungti gi la ga program singa se koi dum mapung pha na yingjeri ngasi bo
1: a luoi ba di pung kya de ga loi
3: pung nipan ma khai ਮਪਨਦਾਈ ਕੀ ਜਾਂਗ ਦਾ ਹਾਇਰ ਬੇ ਲੋਇ ਬਹੁਕ ਯੇਂ ਬ ਪ੍ਰੋਗਰਾਮ ਸਿੰਗ ਕੇ ਮਨੁੰਗ ਦਾ
0: ਤਾਜ਼ਾ ਬਦ ਅਸੁਕੀ ਮਤਿੰਗ ਨੁਆਈ ਜੇ ਲਾਬ ਖਰਬ ਲਮ ਸਿਦੇ ਗੀ ਅਕੋ ਯੀ ਕਾਂਗ ਫੈਸਟੀਵਲ ਸੇ ਹੈ ਖਾਉ ਬਦੇ ਗੀ ਲੇਪ ਤੇ ਨੰਗ ਅਸੀ ਬੋਕ ਤੇ ਲਾਕ ਪੀਰਮ ਦੁਨਾ ਦਰਸ਼ਨ ਨਾ ਚਿੰਗ ਬ ਫੰਗ ਬੀ ਦੁਨਾ ਅਦੋ ਤਾਮੋ ਆਕਾਸ਼ਵਾਨੀ ਇੰਫਾਲ ਗੀ ਥੌਰਮ ਨਾ ਚਿੰਗ ਬਦੀ ਤਾਬੀ ਬ੍ਰੋ
3: ਆਯਾ ਬ ਮਤਮ ਦੁਨ ਤਾਜ਼ੇ ਨੁਕਤੀ ਗੀ ਸੰਤੋਕ ਲਿਬਾ ਕੋਈ ਸੰਗਾਈ ਚੈਨਲ ਗੀ ਪ੍ਰੋਗਰਾਮ ਸਿੰਗ ਅਦੇ ਗੀ ਪਾਉ ਗੀ ਪ੍ਰੋਗਰਾਮ ਸਿੰਗ ਅਦੁਮ ਆਯਾ ਬ ਮਤਮ ਦਾ ਕੋਈ ਨੁਕਤੀ ਗੀ ਦੁਮ ਤਾਜ਼ੇ
0: ਅਮ ਖੋਇਦਾ ਨਾ ਤਾਬੀ ਬ ਥੌਰਮ ਮਾ ਹਾਈ ਬੀ ਬਤਾ ਰਗਾ ਦੀ ਕਰਮ ਬ ਥੌਰਮ ਹਾਈ ਬੀ ਗਨੀ
3: ਤਾਬੀ ਨਿੰਗ ਬਾ ਕੋਈ ਗੀ ਫਿਲਮ ਇਸੈ ਸਿੰਗ ਖਨ ਬ ਗੀ ਪ੍ਰੋਗਰਾਮ ਸਿੰਗ ਤੇ ਆਯਾ ਬ ਮਤਮ ਸੁਪ ਦੁਮ ਤਾਜ਼ੇ ਐ ਲੰਬੀ ਦੇ ਚਲੇ ਇਸੈ ਗਰੀ ਦੇ ਦੁਮ ਤਾਜ਼ੇ
0: ਅਦੋ ਤਾਮੋ ਇਸਾ ਸੇ ਹਕਤਿਕ ਨਾ ਇਸੈ ਗ ਖੰਦੀ ਬਗਦੀ ਲੈ ਬਿਖਰਾ ਬਾ
3: ਅਦੋ ਮਕਤੀ ਇਸੈ ਮਕਤੀ ਖੰਦਰੀ ਅਦੋ ਮਸੀ ਕੀ ਤਾਂਜ਼ਾ ਜਿ ਲੋਰਗੇ ਇਸੈ ਖੰਨ ਬਗੀ ਤਾਂਜ਼ਾ ਅਮਤੰਗ ਦੀ ਲੋਰਗੇ ਨਾ ਇਜੋ ਖੰਜ਼ਰੇ
1: ਕੋਈ ਸਿਦਾ ਟੀਮ ਮਮ ਲਾਕ ਬਜੇ ਅਹਾਂ ਬਹਿਕ ਉਬਦਾ ਕਰੀ ਓਇਰਮ ਬਈ ਆਈ ਕਨਾ ਐਕਸਪੈਕਟ ਟੂ ਵੀ ਹੀ ਬਲੇ
3: ਐਨਾ ਸੁਮ ਐਕਸਪੈਕਟ ਟੂ ਜਬਦਾ ਲਾਈਵ ਵਿਜ਼ਿਟਰ ਮੈਮ ਸੇ ਸੁਮ ਬੀਯੰਗ ਬਦਾ ਲਾਈਵ ਕੰਬੂ ਸੇ ਕੋਈ ਓਲ ਇੰਡੀਆ ਰੇਡੀਓ ਗੀ ਸਾਈਟ ਤੇ ਗੀ ਲਾਕ ਵੀ ਬਤਿ ਮਾਲੀ ਹੈ ਬਸੇ ਇਨ ਅਹਾਂ ਉਜ਼ਬਦਾ ਇਹ ਕੀ ਕਨਸੈਪਟ ਓਇਨ ਲੇਜਕ ਰੇ ਅਜੀ ਓਲ ਇੰਡੀਆ ਰੇਡੀਓ ਗੀ ਸਾਈਟ ਤੇ ਗੀ ਲਾਕ ਵੀ ਬ ਕੋਈ ਤਮੋ ਗੀ ਖੋਂਜੇਲ ਸੇ ਹਾਨਾ ਤਾ ਖਰੇ ਅਦੁਗਾ ਲਾਕ ਵੀ ਮੇਮ ਗੀ ਖੋਂਜੇਲ ਸੇ ਤਾਰੀ ਤਾਰਾ ਇਨ ਮਿੰਗ ਓਇਨ ਐਗਜ਼ੈਕਟ ਟੀ ਖੰਜਦਰਬਾ ਤਾਦੀ ਤਾਜ਼ਬਾ
1: ਖੋਂਜੇਲ ਤਾਬੀ ਨੰਬਰ ਯਮ ਨੁਗਾਈ ਜੇ
0: ਇਸੇ ਸੁ ਖਨ ਬੇ ਗੀ ਤੰਜਾ ਦੇ ਲੋਜੇਗੇ ਹਾਈ ਨਿੰਗੀ ਸਾਈਟ ਤੱਕ ਪੀ ਗੀ ਯਮ ਨੁਗਾਈ ਜੇ ਕੋ ਹਾਈ ਬੀ ਰਕਪਾ ਤੰਜਾ ਸੇ ਲੋਰਗਾ ਅਦੁਮ ਗੀ ਪੁਕ ਇਨ ਖੋਇਦਾ ਬ ਇਸੇ ਅਮਤੰਗ ਖੰਦੀ ਨਾ ਬਾਈ ਜਰੀ
3: ਨਸੀ ਦੇ ਗਿਨਾ ਸਹੀ ਤਰੁਕ ਤਰੇਤ ਕੀ ਮਮਾਂਗ ਗੀ ਫਿਲਮ ਮਾਈ ਦਾਰੇ ਖੁਜੀ ਫਿਲਮ ਗੀ ਹਮੋਮ ਸਦਾਨੰਦ ਨ ਸਕਪਾ ਖੁਜੀ ਸੇ ਤਮਲਬਨੀ ਨੰਗੋਂਦਾ ਤੋਕਬਾ ਇਸੇ ਸਿਮਾਈ ਮਸੀਮਾ ਖੰਜਰੀ
1: ਸੂਰ ਯਾਰੋਗਾ ਮਤੀ ਮੰਗੰ ਬੀਰਮ ਗਰੇ ਖੋਇਨ ਦੇ ਖੁਦੋਲ ਤੋਜਲਗੇ
4: ਖੁਜੀ ਸੇ ਤਮਲਬਨੀ ਨੰਗੋਂਦਾ ਨੁਮਸੀ ਖੁਦੋਲ ਓਇਨਾ ਲਿਟੋਗਲੂ ਨੁਵਾਰੀ ਸੇ ਤਮ